0: ਕੀ ਹੋ ਗਿਆ? ਬੜੀ ਖੁਸ਼ ਹੈ
1: ਤੁਸੀਂ ਅੱਜ ਇੰਨੀ ਛੇਤੀ?
0: ਤੂੰ ਆਪ ਮੈਨੂੰ ਕਿਹਾ ਸੀ ਫੋਨ ਕਰਕੇ ਛੇਤੀ ਆ ਜਾ। ਚਾਹ ਬਣਾ।
2: ਕਰੋ ਹੰਗਾਮਾ ਆਜੇ ਅਸਰਾ ਕੇ ਸਾਥ
3: ਓਨਲੀ ਔਨ ਰੇਡੀਓ ਚੁਨਾਰ 90.4 FM।